0: ዩ ባባ ደ ሰግያተ ሆር ባንኪንጂ ማለካሚያ ሐናረኛ ተ ዩ ባባ ሰግያተ ሆ ባንኪንጂ ካሚያ ቺሊ ከናማ ዩ ባባ ዶ
1: ቲዮ ሚያም ዶ ይኒን ዩ ባባ ዶ ባንዱ ሶ ሁዩ ተማ ኢ ዩ ባባ ዶ ሲግነት ሆር አም ዩ ባባ ሊካን ሙሩብ ዶ ባንካና ኪ
0: ቺዳ ቺዳ ቢንዱ ሶ ኪና ሳይ ባሪንዱ ሶ ኪና ሁይ ዳሪ አኪን ሲግነት ਮੈਨਕਾ ਜੋਤਾ ਸਿਕਰੇਟ ਤੇ ਤੋ ਆਮ ਤੋ ਬੈਂਕਿੰਗ ਸਿਕਰ ਪੜਾਵ ਕਾਦਮਿਆ ਆਮ ਯੂ ਬਾਬਾ ਜੁਦੀ ਸਗਿਆ ਤੇ ਰੋੜ ਕਿੰ ਚੇਰ ਆਮ ਕੇ ਤਾਹਲੇ ਇਨ ਯੂ ਤੋ ਯੂ ਮੈਨ ਤੇ ਹੋ ਆ ਕਿਆ ਹਲਾਗਾ ਬਪਲਾ ਹਿਲੋ ਖੋਨ ਤੇਹਿ ਹਾਬਿ ਯੂ ਮੈਨ ਤੇ ਹੋ ਕਾ ਦਿਆ ਸਿਕਰੇਟ ਬਾਹੂੜੀ ਹੋਈ ਕਤੇਨ ਸੇਰੋ ਆਮ ਹਿੜੀ ਨਿਦਾ
2: ਗੋੜਮ ਕੁੜੀ ਦਾਕਾ ਉੜਾਰੇ ਦੋਮੇ ਗੋਲ ਆਂਜਮੋ ਕਾਂਦੋ ਆਮ ਯੂ ਬਾਬਾ ਕਿਨ ਖਪੁਰੀ ਕਨਾ ਸਚਿਤਾ
3: ਯੂ ਆਰ ਬਾਬਾ ਦੋ ਦਿਨਮ ਗਕਿਨ ਕੈਜਾ ਬਾਬਾਯੂ ਇਨ ਬਾਬਾ ਗੇ ਬਾਏ ਦਾਰੇ ਆ ਦਾਲ ਹੋਚੋ ਗਿਆ
2: ਓ ਦਿਨਮ ਗਕਿਨ ਕੈਜਾ ਆਰ ਆਮ ਬਾਬਾ ਗੇ ਦਾਲ ਹੋਚੋ ਆ
3: ਹੋਏ ਬਾਬਾਯੂ ਆ ਕੈਜਲਨ ਖਾਨਕਿਨ ਇਨ ਯੂ ਬਾ ਰਾਗੇ ਤੇ ਦਕਾ ਹਵਾਈ ਸਿੰਨ ਗਿਆ ਅਦ ਰੰਗੇ ਤੇ ਗਲ ਜਾਪੇ ਕੇਟ ਗਏ
4: ਆਮ ਨੂੰ ਚੇਨ ਹਮਾ ਮੇਤਾ ਕਿਨਾ ਬਿਟੀ
3: ਬਾਂ ਪੋਨ ਬਾ ਚੇ ਰੋਵਨ ਮੇਤਾ ਕਿਨਾ ਇਨ ਇਨ ਹਾਰਾਲੇਨ ਖਾਨ ਗੇ ਬਾ ਯੂ ਟੈਨ ਬਾਬਾ ਬੈਨ ਦਾਲ ਹੋਚੋ ਆਇਆ ਇੰਗੇ ਇਨ ਯੂ ਇਨ ਦਾਲਿਆ
4: আমিও আমি দাল ভেঙ্গিয়া
3: হ্যাঁ ইন হয় দালিং গিয়া
2: গরম কুড়ি আম দো ইন সাথে দিশম চালা মে ইন দো বইন দাল মিয়া বইন এগর মিয়া বিটি
3: বাং বাবা ইউ ইন দো দিশম বইন চালা আ ইউই মেনা আম দম ডান গিয়া গিদরাম জম কোয়া অনতে দিশম বাই চালা হ চওয়া
5: গরম কুড়ি তিরু মে বিটি তিরু মে আ দো বইন সাউ দাড়িয়া কেনা বিটি ਅਦੁ ਬੋਇਨ ਸੌਦੜਿਆ ਕਨ ਤੇਨਿਆ ਪਟੇ ਨਹੀਂ ਕਤੇ ਮੀ ਡੁੰਡੇ ਤੀਨਿਆ ਸੁਖਰੀ ਨਾ ਦੁਖ ਮੁਤ ਤਿਆਰ ਤੁਖੇ ਲੈ ਲਾਂ ਦੁੜੇਂ ਤੀਨਿਆ ਗੁਰਮ